0: ਸਰਦਾਰ ਮੈਂ ਪਾਜੋ
1: ETUNO ਔਰ ਰੇਡੀਓ ਯੂਮ ਯੇ ਕਰੇ ਵੇਰ ਕੁਆਰੋ
0: ਅਲੀ ਜਾਨੀ ਹੁਜੂ ਗੋ ਗੋ ਮੈਂ ਮਾਰ ਮੈਂ ਪਾਜੋ
1: ETUNO ਔਰ ਰੇਡੀਓ